0: ਤਾਂ ਵੀ ਸਾਰੀਆਂ ਭੈਣਾਂ ਜੋ ਨਮਸਕਾਰ, ਕਨੇ ਇਸ ਵਕਤ ਤੁਹਾਂ ਜੁੜੇ ਹਨ ਆਕਾਸ਼ਵਾਣੀ ਹਮੀਰਪੁਰ ਦੇ ਸੌਗੀ, ਕਨੇ ਮਹਿਲਾ ਜਗਤ ਕਾਰਜਕ੍ਰਮ ਹੋਈ ਚੁੱਕਿਆ ਹੈ ਸ਼ੁਰੂ, ਕਨੇ ਅੱਜ ਦੇ ਇਸ ਕਾਰਜਕ੍ਰਮ 'ਚ ਆਪਣੀਆਂ ਰੇਡੀਓ ਸਖੀਆਂ ਸੌਗੀ ਤੁਹਾਂ ਬੜੀ ਸਾਰੀ ਜਾਣਕਾਰੀਆਂ ਇਹ ਤੁੰਜੋ ਨੇ ਸਾਂਝਾ ਕਰਨੀ ਆ। ਤਾਂ ਅੱਜ ਦੇ ਇਸ ਕਾਰਜਕ੍ਰਮ 'ਚ ਤੁੰਜੋ ਸੌਗੀ ਹਨ ਰੇਡੀਓ ਸਖੀਆਂ ਪ੍ਰੀਤੀ ਕਨ ਮੇਰੇ ਸੌਗੀ ਹਨ
1: ਸਮਿਤਾ, ਤਾਂ ਕਰੀ ਕਰਦੇ ਹਨ ਸਖੀਆਂ ਦਾ ਸਵਾਗਤ
0: ਜੀ
1: ਬੋਲਦੇ ਹਨ।
0: ਨਮਸਕਾਰ
1: ਜੀ। ਤਾਂ ਪ੍ਰੀਤੀ ਦਿਖਾ, ਅੱਜ ਦੇ ਇਸ ਕਾਰਜਕ੍ਰਮ ਦੀ ਸ਼ੁਰੂਆਤ ਇੱਥੋਂ ਕਰੀ ਤੀ
0: ਜੀ।
1: ਮੌਸਮ ਜਿਹੜਾ ਹੈ ਬੜਾ ਸੁਹਾਵਣਾ ਹੈ ਅੱਜ ਵੈਸੇ ਤਾਂ, ਹੈ ਨਾ?
0: ਬਿਲਕੁਲ
1: ਦਿਖਾ, ਮੌਸਮ ਚਾਹੇ ਕੋਈ ਵੀ ਹੈ, ਜਲੀ ਇਕਦਮ ਮੌਸਮ ਜਲੀ ਬਦਲਦਾ ਤਾਂ ਸਿਹਤਾਂ ਦਾ ਖਿਆਲ ਰੱਖਣਾ ਜਿਹੜਾ ਸੀ ਜ਼ਿਆਦਾ ਜ਼ਰੂਰੀ ਹੋ ਜਾਂਦਾ। ਕਹਿੰਦੇ ਵੈਸੇ ਤਾਂ ਉਮੀਦ ਕਰਦੇ ਹਨ ਕਿ ਆਹਦੀਆਂ ਸਖੀਆਂ ਖੁਸ਼ ਤਾਂ ਹੋਣੀਆਂ ਹੀ, ਸਵਸਥ ਵੀ ਹੋਣੀਆਂ, ਆਪਣਾ ਖਿਆਲ ਵੀ ਰੱਖਦੀਆਂ, ਕਹਿੰਦੇ ਆਪਣੇ ਪਰਿਵਾਰ ਦਾ ਖਿਆਲ ਵੀ ਰੱਖਦੀਆਂ।
0: ਜੀ ਬਿਲਕੁਲ।
1: ਤਾਂ ਇਸੀ ਨੇ ਸੌਗੀ ਪ੍ਰੀਤੀ ਅੱਜ ਜਾਣਕਾਰੀਆਂ ਦਾ ਪਿਟਾਰਾ ਖੋਲੀਏ।
0: ਬਿਲਕੁਲ ਬੇਦਿਖਾ, ਤੁਹਾਂ ਜਾਣਕਾਰੀਆਂ ਪਿਟਾਰੇ ਖੋਲਣੇ ਗੱਲ ਕਰੀ ਤੀ, ਤਾਂ ਮੌਸਮਾਂ ਹੀ ਗੱਲ ਕਰਾਂ ਦੇ ਹਨ। ਤਾਂ ਅੱਜ ਦੇ ਇਸ ਜਾਣਕਾਰੀਆਂ ਪਿਟਾਰੇ 'ਚ ਇਹ ਮੌਸਮ ਸੰਬੰਧੀ ਥੋੜ੍ਹੀ ਗੱਲਬਾਤਾਂ ਲੈਣੇ ਆਏ ਹਨ, ਕਿਉਂਕਿ ਬਰਸਾਤ ਜੇ ਸਿੱਖਾ ਸ਼ੁਰੂ ਹੋਏਗੀ, ਅੱਜ ਰਿਮਝਿਮ ਜੀ ਬਾਰਿਸ਼ ਲੱਗੂਈ, ਕਹਿੰਦੇ ਥੋੜ੍ਹੀ ਗਰਮੀ 'ਚ ਵੀ ਰਾਹਤ ਮਿਲੀ ਆਈ, ਤਾਂ ਇਹ ਮੌਸਮ ਜੇ ਆ ਇਸ ਦੇ ਬਾਰੇ 'ਚ ਇਹ ਗੱਲ ਕਰਨੀ ਕਿ ਇਹ ਜੇ ਬਰਸਾਤ ਦਾ ਮੌਸਮ ਆ, ਇਸ 'ਚ ਤੁਸੀਂ ਆਪਣੀਆਂ ਸਵੱਛਤਾ ਸੁਰੱਖਿਆ ਦਾ ਕਿੰਨਾਂ ਆਪਣੇ ਸਵਾਸਥ ਦਾ ਧਿਆਨ ਜੇ ਅਸੀਂ ਰੱਖ ਸਕਦੇ ਹਨ, ਕਿਉਂਕਿ ਜਿੰਨਾ ਤੁਸੀਂ ਗੱਲ ਕੀਤੀ ਕਿ ਮੌਸਮ ਬਦਲਦਾ, ਕਰਵਟ ਲੈਂਦਾ ਆ, ਤਾਂ ਆਪੇ ਕਹਿੰਦੇ ਕਈ ਸਾਰੇ ਬਦਲਾਵ ਲੈਣੇ ਆਉਂਦਾ ਆ। ਬੜਾ ਹੀ ਪਿਆਰਾ ਜਿਹਾ ਮੌਸਮ ਹੈ ਹੁੰਦਾ, ਹਰਿਆਲੀ ਚਾਰੋਂ ਤਰਫ ਦਿਖਣੇ ਮਿਲਦੀ, ਪਰ ਇਤਨੇ ਇਸ ਮੌਸਮ ਥੋੜ੍ਹਾ ਸਜਗ ਰਹਿਣ ਦੀ ਜ਼ਰੂਰਤ ਵੀ ਹੁੰਦੀ ਹੈ, ਕਿਉਂਕਿ ਬਿਮਾਰੀਆਂ ਜੀ ਸਹਿ ਵੀ ਇਸ ਮੌਸਮ 'ਚ ਬੜੀ ਜ਼ਿਆਦਾ ਫੈਲਦੀਆਂ ਹੀ ਆ।
1: ਜੀ ਬਿਲਕੁਲ ਦੇਖਾ, ਕੋਈ ਵੀ ਮੌਸਮ ਹੈ, ਇੱਕ ਆਨੰਦ ਲੈਣਾ ਤਾਂ ਜ਼ਰੂਰੀ ਵੀ ਹੁੰਦਾ, ਹੈ ਨਾ? ਕਹਿੰਦੇ ਜਲੀ ਜੇ ਗਰਮੀਆਂ ਅਤੇ ਬਰਸਾਤ ਦੀ ਤਰਫ ਆਹਾਂ ਰੁੱਖ ਕਰਦੇ ਹਨ, ਤਾਂ ਬਰਸਾਤ ਦਾ ਆਨੰਦ ਲੈਣਾ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਵੀ ਹੁੰਦਾ, ਹੈ ਨਾ?
0: ਕਹਿੰਦੇ
1: ਮਨ ਵੀ ਖੁਸ਼ ਹੋ ਜਾਂਦਾ, ਕਹਿੰਦੇ ਬਰਸਾਤ ਜਿਹੜੀ ਅਸੀਂ ਵੈਸੇ ਵੀ ਆਪਣੇ ਕਹਿੰਦੇ ਹਰਿਆਲੀ ਲਈ ਕਰੀ ਆਉਂਦੀ ਹੈ, ਪਰ ਜਿਵੇਂ ਤੁਹਾਨੂੰ ਬੋਲੇ ਕਿ ਸਾਵਧਾਨੀ ਵਰਤਣਾ ਬੜਾ ਜ਼ਰੂਰੀ ਹੈ। ਕਹੋ ਜੇ ਅਗਰ ਸਾਵਧਾਨੀ ਨਹੀਂ ਵਰਤੀ ਜਾਏ ਤਾਂ ਬਿਮਾਰੀਆਂ ਜਿਹੜੀਆਂ ਨੇ ਸਹਿ ਬੜੀ ਸਕਦੀਆਂ, ਤਾਂ ਇਸ ਕਰੀ ਨੇ ਥੋੜ੍ਹੀ ਦੇਰ ਜਾਗਰੂਕਤਾ ਵੀ ਬੜੀ ਜ਼ਰੂਰੀ ਹੈ, ਜਾਗਰੂਕਤਾ ਹੋਊਗੀ ਤਾਂ ਹੀ ਆਹਾਂ ਸਾਵਧਾਨੀ ਵਰਤੀ ਸਕਦੇ ਹਾਂ।
0: ਬਿਲਕੁਲ, ਦੇਖਾ ਪਾਣੀਆਂ ਦੀ ਗੱਲ ਹੋਦੀ, ਬਰਸਾਤ ਦੀ ਗੱਲ ਹੋਦੀ, ਤਾਂ ਸਾਰਿਆਂ ਤੋਂ ਪਹਿਲੇ ਪੀਣ ਦੇ ਪਾਣੀ ਦੇ ਬਾਰੇ 'ਚ ਗੱਲ ਕਰਦੇ ਹਨ, ਕਿਉਂਕਿ ਜ਼ਿਆਦਾਤਰ ਬਿਮਾਰੀਆਂ ਜਿਸ ਜੋ ਇਹ ਪਾਣੀ ਪੀਦੇ ਹਨ, ਉਹ ਕਿਸ ਤਰ੍ਹਾਂ ਦਾ ਸਵੱਛ ਆ ਪਾਣੀ, ਕਿ ਕਿਹੜਾ ਗੰਦਾ ਤਾਂ ਨਹੀਂ ਆ ਪਾਣੀ, ਉਸ 'ਤੇ ਜ਼ਿਆਦਾ ਫੈਲਦੀਆਂ। ਅਤੇ ਇਸ ਮੌਸਮ 'ਚ ਖਾਸਾ ਜਿਹਾ ਅਸੀਂ ਪਾਣੀ ਉਬਾਲੀ ਨੇ ਪੀਣਾ ਆ, ਛਾਣੀ ਨੇ ਪੀਣਾ ਆ, ਕਿਉਂਕਿ ਪਾਣੀਆਂ 'ਤੇ ਬੜੀ ਜ਼ਿਆਦਾ ਬਿਮਾਰੀਆਂ ਫੈਲਦੀਆਂ, ਦਸਤ ਹੋਈ ਆ, ਡਾਇਰੀਆ ਹੋਈ ਆ, ਕਈ ਤਰ੍ਹਾਂ ਦੀ ਸਮੱਸਿਆ ਜਿਹੀਆਂ ਪੇਟ ਸੰਬੰਧੀ ਸਹਿ ਪੈਦਾ ਹੋ ਜਾਂਦੀਆਂ ਹੀ ਆ।
1: ਜੀ ਬਿਲਕੁਲ। ਤਾਂ ਪਾਣੀ ਉਬਾਲੀ ਕਰੀ ਠੰਡਾ ਕਰੀਕੇ ਪੀਣਾ ਜਿਹੜਾ ਸੀ ਫਾਇਦੇਮੰਦ ਹੋ ਸਕਦਾ। ਕਹਿੰਦੇ ਸੋਗੀ ਖਾਣੇ ਦੀ ਅਗਰ ਆਹ ਗੱਲ ਕਰੀਏ ਤਾਂ ਖਾਣਾ ਜਿਹੜਾ ਸੀ ਵੀ ਤਾਜ਼ਾ, ਕਹਿੰਦੇ ਗਰਮ ਖਾਣਾ ਖਾਣਾ ਚਾਹੀਦਾ
0: ਜੀ, ਬਾਸੀ ਖਾਣੇ ਤੇ ਬਚਣਾ ਹੈ।
1: ਬਿਲਕੁਲ, ਕਹਿੰਦੇ ਖੁੱਲ੍ਹੇ 'ਚ ਜਿਹੜਾ ਚੀਜ਼ਾਂ ਖਾਣੇ ਦੀਆਂ ਬਿਕਾ ਦੀਆਂ ਹੁੰਦੀਆਂ, ਜਿਹੀਆਂ ਕੱਟੇ ਹੋਏ ਫਲ, ਹੈ ਨਾ, ਤਾਂ ਇਹਦੀਆਂ ਚੀਜ਼ਾਂ ਜਿਹੜੀਆਂ ਨੇ ਸਭ ਖਾਣੇ 'ਤੇ ਆਹੋ ਬਚਣਾ ਚਾਹੀਦਾ, ਕਿਉਂਕਿ ਜਲੀ ਕੱਟੇ ਹੋਏ ਫਲ ਜਾਂ ਸਬਜ਼ੀਆਂ ਜਿਹੜੀਆਂ ਅਗਰ ਆਹ ਦਿਖਦੇ ਹਨ ਤਾਂ ਸਹਿ ਕਿਆ ਹੁੰਦਾ ਕਿ ਸਾਫ ਸਫਾਈ ਜਿਹੜੀ ਅਸੀਂ ਉਸ 'ਤੇ ਦੂਰ ਰਹਿ ਜਾਂਦੀ ਹੈ ਨਾ, ਇੱਕ ਅਸਵੱਛ ਖਾਧੇ ਪਦਾਰਥ ਹੋ ਜਾਂਦੇ
0: ਜੀ।
1: ਤਾਂ ਇਸ ਤਰ੍ਹਾਂ ਦੇ ਖਾਧੇ ਪਦਾਰਥਾਂ 'ਤੇ ਆਹ ਜੋ ਬਚਣਾ ਚਾਹੀਦਾ, ਕਹਿੰਦੇ ਸਾਫ ਸਫਾਈ ਦਾ ਬਿਲਕੁਲ ਖਾਸ ਧਿਆਨ ਰੱਖਣਾ ਚਾਹੀਦਾ
0: ਜੀ। ਕਹਿੰਦੇ ਦੇਖਾ ਤਲੇ ਬੁਨੇ ਖਾਣੇ 'ਤੇ ਬਚਣਾ ਚਾਹੀਦਾ, ਕਿਉਂਕਿ ਇਸ ਮੌਸਮ 'ਚ ਮਨ ਤਾਂ ਬੜਾ ਜ਼ਿਆਦਾ ਹੁੰਦਾ ਕਿ ਕੁਛ ਚਟਰ ਪਟਰ ਖਾਈਏ ਨਾ, ਪਰ ਵੀ ਖਾਵਾ ਦਿਖਾ ਚੀਜ਼ਾਂ ਖਾਣੇ ਵਾਸਤੇ ਬੜੇ ਸੋਚੀ ਸਮਝੀ ਨੇ ਖਾਣੀ, ਆਪਣੇ ਘਰ ਪਰ ਬਣਾਉਂਗੀਆਂ ਚੀਜ਼ਾਂ ਖਾਣੀਆਂ, ਅਗਰ ਤੁਸੀਂ ਕੁਤੀ ਬਾਹਰ ਖਾ ਦੇ ਤਾਂ ਫਿਰ ਤਿੱਥੇ ਦੀ ਸਵੱਛਤਾ ਕੀ ਕਿਸ ਤਰ੍ਹਾਂ ਦਾ ਹਾਈਜੀਨ ਤਿੰਨੇ ਰੱਖੋ ਹਨ, ਇਸ ਦਾ ਖਾਸਾ ਖਿਆਲ ਰੱਖਣਾ ਆ। ਕਹਿੰਦੇ ਇਸ ਮੌਸਮ 'ਚ ਕੱਲ੍ਹ ਹੀ ਵੀ ਬਾਰਿਸ਼ ਸ਼ੁਰੂ ਹੋ ਜਾਂਦੀ, ਤਾਂ ਆਪੇ ਕਹਿੰਦੇ ਛਾਤਾ ਜੇ ਅਸੀਂ ਜ਼ਰੂਰ ਰੱਖਣਾ, ਅਗਰ ਛਾਤਾ ਰੱਖਣਾ ਕਈ ਵਾਰ ਭੁਲੀ ਦੇ ਤਾਂ ਵੀ ਕੱਪੜੇ ਅਗਰ ਤੁਹਾਡੇ ਗਿੱਲੇ ਹੋ ਜਾਂਦੇ, ਕਈ ਵਾਰ ਲੱਗਦਾ ਨਹੀਂ ਕਿ ਥੋੜ੍ਹੇ ਇਹ ਭਿੱਗੋ ਹਨ, ਤਾਂ ਉਹ ਕੱਪੜੇ ਜ਼ਰੂਰ ਆਪਣੇ ਬਦਲਣੇ ਆਏ, ਕਿਉਂਕਿ ਕਈ ਵਾਰ ਤੁਹਾਨੂੰ ਸਰਦੀ ਲੱਗ ਜਾਂਦੀ, ਜ਼ੁਕਾਮ ਹੋ ਜਾਂਦਾ, ਜਾਂ ਰੈਸ਼ਿਸ਼, ਕਈ ਤਰ੍ਹਾਂ ਇਸੇ ਤਵਚਾ ਸੰਬੰਧੀ ਸਮੱਸਿਆ ਪੈਦਾ ਹੋ ਜਾਂਦੀਆਂ ਹੀ ਆ।
1: ਜੀ ਬਿਲਕੁਲ। ਕਹਿੰਦੇ ਦੇਖਾ ਸਾਫ਼ ਸੁਥਰੇ ਖਾਣੇ ਦੀ ਆਹ ਗੱਲ ਕੀਤੀ, ਤਾਂ ਕੁੱਲ ਮਿਲਾਈ ਕਰੀ ਅਗਰ ਆਹ ਸਾਫ਼ ਸਫਾਈ ਦੀ ਗੱਲ ਕਰੀਏ ਤਾਂ ਪਾਣੀ ਜਿਹੜਾ ਹੈ ਨਾ, ਪੀਣੇ ਦੀ ਪਾਣੀ ਦੀ ਤਾਂ ਦੇਖਾ ਪ੍ਰੀਤੀ ਤੋਂ ਗੱਲ ਕੀਤੀ
0: ਜੀ,
1: ਹੈ ਨਾ, ਤਾਂ ਸਭ ਤੋਂ ਪਹਿਲੇ ਘਰ ਕਹਿੰਦੇ ਆਸ ਪਾਸ ਦੀ ਸਫਾਈ ਦਾ ਵੀ ਆਹਾਂ ਜੋ ਖਾਸ ਧਿਆਨ ਰੱਖਣੇ ਦੀ।
0: ਬਿਲਕੁਲ ਦੇਖਾ, ਆਪਣਾ ਪਾਣੀ ਤਾਂ ਤੁਸੀਂ ਘਰ ਉਬਾਲੀ ਲੈ ਦੇ, ਲੇਕਿਨ ਅਗਰ ਆਸ ਪਾਸ ਹੀ ਇਤਨੀ ਜ਼ਿਆਦਾ ਹਰਿਆਲੀ ਹੁੰਦੀ, ਕਈ ਸਾਰੇ ਅਨਵਾਂਛਿਤ ਪੌਦੇ ਬੜੇ ਸਾਰੇ ਉੱਗ ਜਾਂਦੇ, ਅਗਰ ਸਫਾਈ ਨਹੀਂ ਰੱਖੇ ਨਾਲੀਆਂ ਹੀ, ਤਾਂ ਮੱਛਰ ਪਨਪਣਿਆ
1: ਜੀ,
0: ਕਹਿੰਦੇ ਬਿਮਾਰੀਆਂ ਤਾਂ ਫਿਰ ਦੇਖਾ ਉਹ ਫੈਲੀ ਜਾਣੀਆਂ, ਇੱਕ ਹੀ ਤਰਫ ਤੁਸੀਂ ਬਚ ਗਏ ਤਾਂ ਦੂਜੇ ਤਰਫ ਕੁਛ ਨਾ ਕੁਛ ਪਰੇਸ਼ਾਨੀ ਤਿਆਰ ਹੋਣੀ, ਤਾਂ घर बाहर तो अपना अंदर आते सफाई रखनी है, लेकिन तुम्हें बड़ा अच्छा बोले कि बाहर दी सफाई भी उतनी ज़्यादा जरूरी, अपने आस पड़ोस च अपने जो भी तुम्हें नाली है तो नहीं स्वच्छता ही।
1: जी बिल्कुल, दिखा बरसात के इस मौसम च कुछ भी पानी जेड़ा सह जमा नहीं होना देना है ना,
0: जी
1: क्योंकि जिया तुम बोले भी जेड़ा रुकिया पानी होंगे उस मच्छर पनपदे हैं,
0: जी
1: कने जेड़े रुकियो पानी च मच्छर पनपदे तो उसते डेंगू या मलेरिया ए दिया बीमारियों का खतरा जेड़ा सह बढ़ जाता। कने सोगी दिखा गल अह की कपड़े अगर भीगी आन, अगर अह भीगी आन तो तुरंत अहें कपड़े जेड़े से बदली लेना चाहिए, सूखे कपड़े पहनना चाहिए। कने जे अगर फिर भी सर्दी बुखार अगर लगी आए ज़्यादा देर तक है ना, हाँ गिले रहेंदे या गिले कपड़े च रहेंदे, तो अगर बुखार या किसी तरह दी पेट दे संबंधित कोई समस्या हो भी आए तो बिना देर किते स्वास्थ्य केंद्र च जाई करी डॉक्टर दी सलाह जिहड़ी सह जरूर लैनी है ना, अपने आप ही घरे डॉक्टर नहीं बनना।
0: जी कहिंदे कभी कुछ आंदियां भैणां जो सखियां ही से खेतीबाड़ी भी कर दियां हियां बड़े स्तर पर, जे असे धान लगा दियाँ, कुछ और फसल पैदा कर रही हैं, बेलना लगा हुई हैं, कई तरह बूटे लगा हुए, तभी इस मौसम च जे असें कुछ गल्लां दा बड़ा ध्यान रखना है कि जित्थों भी तुए खेतों च काम करने जा दे, अगर तुए बारिश लई पौंदी आई बिजली चमका दी आई तो खुले उस टाइम जे असें खेतों च तिना काम नहीं करना है, इस कम करने ते बचना है, अपने घर जो आई जाना अंदर सुरक्षित रहना है, कने जो भी खेतों अगर पानी है कई बार इकट्ठा होंदा तो उदी भी निकासी का अच्छी तरह प्रबंधन करना है, यह नहीं कि उत्थे भी कुछ अड़े मच्छर या कुछ अड़े जीव पैदा होने के इससे तुंजो ही समस्या हो, तो खेती से जुड़े काम भी बड़े सावधानियां नहीं करने, कने जालू बिजली चमका दे तो खुले च खेतों च काम करने ते बचना है, क्योंकि कई बार आसमानी बिजली गिरी आती कने जी दुर्घटना कई बार सुनने मिलती आई हैं, तो सजगता जी इसे बड़ी ज़्यादा जरूरी है।
1: जी बिल्कुल, मतलब जानकारी कने सावधानी
0: जी
1: है ना, ये दोनों चीज़ा जेड़ियां सब बड़ियां जरूरी हैं। कहीं दिखा हूँ बारिशां जल्दी बरसात जल्दी जे शुरू होंगी तो कई तरह दियां आशंकाएं हो जांदियां, जियां भूस्खलन तेज बारिश है ना, इस तरह दे अलर्ट भी कई बारी हो जांदे, तो अगर अहां दे आस पास तेज़ बारिश या फिर भूस्खलन की आशंका अगर अहें लगती है तो अनावश्यक यात्रा से अहें बचना चाहिए। कहीं दिखा जलू ए दियाँ स्थितियाँ हो जाती हैं तो प्रशासन की तरफ से भी कुछ नियम जड़े बनाए दिते जाते हैं,
0: जानकारियां दी
1: बिल्कुल, तो ऐसे च प्रशासन की सलाह का पालन भी करना जड़ा सह बड़ा जरूरी होंगे, कने किसी भी आपात स्थिति च तुरंत संबंधित विभाग जो सूचना देना जड़ा सह बड़ा जरूरी
0: जी है। बिल्कुल, कई दिखा कई बार हो जाता कि किसी लहासे गिरी आदे रस्ता टूटी आदा जो कि तुम्हें गाँव ने संपर्क करता है, तो तुम जो भी संबंधित विभाग आते जो सूचना दे करने जे उस समस्या का निवारण जी असर पाई सकते हैं। कने बरसात का मौसम आ, आनंद लेने का मौसम आ, अपने घरे सुरक्षित रहो, अगर कुती बाहर भी घूमने जा रहे तो ती है जगह बारे च सही जानकारी हासिल करने ताई उस जगह जो तुहे घूमने निकलना या कने हुण दिखा थोड़े दिन अच्छे बच्चे जो भी बरसाती छुट्टियां पई आनी आई हैं तो अपने बच्चे कन्नी एक बड़ा अच्छा जिहा समय बिताई सकते हैं, तिना ते तुहे अपने अंगणा च या तुंदे जो गमले तिना च नए नए पौधे लगवाई सकते, तिने देखभाल करना जिहा सह इस ते बच्चे जो भी प्रकृति ने जोड़दा कने अपने इस आस पास दे वातावरण जो भी सुंदर बनांदा है।
1: जी बिल्कुल, दिखा बरसात बारिश दा आनंद जेड़ा सा यहाँ जो लैना भी चाहिए, कने जियां तुम बोले कि अगर दे अंगने च या फिर अगर चलो इतना अगर खुला हला नी इतनी जगह है तो अपने गमलियां च पौधे लगाई सकते, कने सोगी दिखा प्रकृति दे सोगी सोगी बच्चियां कने समय बिताना जेड़ा सा बड़ा जरूरी है।
0: जी
1: बच्चियां प्रकृति ने जुड़ने दा मौका मिली आना, कने अहें बच्चियां ने जुड़ने दा मौका मिली आना है।
0: बिल्कुल दिखा प्रकृति आंजो वास्ते कई कुछ देती उपहार दे तौर पर, खाने पीने लकड़ी जलाने हो, लेकिन आंदा भी मनुष्य तौर पर कुछ फर्ज बनते हैं जो कि आज जरूर निभाने चाहिए, कि अपने बच्चे जो प्रकृति ने जोड़ना जैसे बड़ा ज़्यादा जरूरी है, क्योंकि अगर प्रकृति तो है मनुष्य जैसे सुरक्षित आने इस पृथ्वी पर।
1: जी बिल्कुल, तो दिखा छुट्टियां का आनंद भी लैना, बरसात का आनंद भी लैना, सोगी बच्चे सोगी समय बिताना, पौष्टिक भोजन बनाना, अपने परिवार सोगी स्वस्थ कने सुरक्षित रहना है ना
0: जी।
1: क्योंकि अहें याद रखना चाहिए, अहें इस गल्ला दा ध्यान रखना चाहिए कि साफ सफाई, संतुलित भोजन, सुरक्षित यात्रा, कने समय पर चिकित्सा जड़ी है, सारिया चीज़ों का अगर अहां ध्यान रखन तो ही बरसात च भी अहां स्वस्थ रही सकते हैं, कने यही स्वस्थ रहने की कुंजी भी है।
0: बिल्कुल, तबे दिखा इस मौसम का आनंद लैना, कन सौगी सौगी आहे तुंजो प्यारे प्यारे लोग गीत भी सुनाने, तिना दा भी आनंद लैना, जानकारियां भी तुंजो ने सांझा करनियां, तो कार्यक्रम च होर भी आहे बड़ी सारी जानकारियां तुंजो ने सांझा करनियां, लेकिन फिलहाल अपनियां भैणां ने सांझा करा दिया एक प्यारा जिहा लोक गीत।

0: ਲੋਕ ਬੜੇ ਚਾਵਾਂ ਨੇ ਉਹਨਾਂ ਉਤਪਾਦਾਂ ਜੋ ਖਰੀਦਦੇ ਹਨ, ਪਰ ਤੁਸੀਂ ਇੱਥੋਂ ਗੱਲ ਕੀਤੀ ਕਿ ਗੁਣਵੱਤਾ ਬਣਾਏ ਰੱਖਣਾ ਜ਼ਰੂਰੀ ਹੈ, ਕਿ ਉਹ ਉਤਪਾਦ ਜੈਸੇ ਜਿਹੜਾ ਤੁਹਾਨੂੰ ਦੱਸਿਆ ਜਾਣ ਤਿੰਨੇ ਹੀ ਹੋਣੇ ਚਾਹੀਏ, ਕਿ ਅੱਛੀ ਪੈਕਿੰਗ ਕਰਨੀ, ਅੱਛਾ ਸਮਾਨ ਤਿੰਨ 'ਚ ਪਾਉਣਾ ਹੈ, ਤਾਂ ਕਿ ਲੋਕ ਜੇ ਤਿੰਨੋਂ ਬੜੇ ਖੁਸ਼ ਹੋਏ ਨੇ ਖਰੀਦਣ, ਕਨੇ ਤੁਹਾਂ ਵੀ ਆਤਮ ਨਿਰਭਰ ਬਣ, ਤੁਹਾਡੀ ਆਰਥਿਕੀ ਵੀ ਮਜ਼ਬੂਤ ਹੋ, ਕਨੇ ਸਥਾਨੀ ਜੋ ਉਤਪਾਦ ਬਣੇ ਤਿੰਨਾਂ ਦੀ ਮੰਗ ਜੈਸੇ ਬੜੋ।
1: जी हुण देखा कई बार प्रीति ऐसा हुंदा कि अहें कुछ चीज़ों का पता हुंदा पर अहें पूरी जानकारी नहीं हुंदी।
0: जी
1: जी हाँ, हुण आहा गल कीती कि महिलाएं जड़ियां ने घरे बैठी के जैम बनाई सकदियां, अचार बनाई सकदियां, पर
0: जी
1: कई बार ना आहंदे दिमाग च ये चीज़ नहीं हुंदी कि अच्छा जैम बनाना तो से ਕਿੱਦਾਂ ਬਣਾਉਣਾ, ਹੈ ਨਾ।
0: ਜੀ
1: ਹੁਣ ਜਿਵੇਂ ਫਲ ਆਧਾਰਿਤ ਉਤਪਾਦ ਦੀ ਅਗਰ ਅਸੀਂ ਗੱਲ ਕਰੀਏ ਤਾਂ ਦੇਖੋ ਜਿਵੇਂ ਆਲੂ ਬੁਖਾਰਾ ਹੁੰਦਾ ਆਉਂਦਾ ਨਾ,
0: ਜੀ
1: ਪਲਮ, ਹੈ ਨਾ,
0: ਜੀ
1: ਤਾਂ ਪਲਮ ਦਾ ਜੈਮ ਹੋਈ ਆ, ਖੁਬਾਨੀ ਜੈਮ ਹੋਈ ਆ, ਸੇਬ ਦਾ ਜੈਮ, ਕਹਿੰਦੇ ਜੈਲੀ ਹੋਈ,
0: ਜੀ
1: ਫਲ ਜਿਹੜੇ ਹਨ ਫਲਾਂ ਦਾ ਸਕੁਐਸ਼ ਜਾਂ ਸਿਰਕਾ, ਕਹਿੰਦੇ ਸੁੱਕੇ ਫਲਾਂ ਦੀ ਪੈਕਿੰਗ ਕਰਕੇ ਫਲ ਆਧਾਰਿਤ ਉਤਪਾਦ ਜਿਹੜੇ ਸਹਿ ਤਿਆਰ ਕੀਤੇ ਜਾ ਸਕਦੇ। ਇਸੇ ਤਰ੍ਹਾਂ ਅਗਰ ਅਚਾਰ ਕਨੇ ਮਸਾਲਿਆਂ ਦੀ ਗੱਲ ਕਰੀਏ ਤਾਂ
0: ਜੀ
1: ਜਿਵੇਂ ਨਿੰਬੂ ਦਾ ਅਚਾਰ ਹੈ, ਮਿਕਸ ਅਚਾਰ ਹੈ, ਹਰੀ ਮਿਰਚ ਦਾ ਅਚਾਰ, ਕਨੇ ਗਰੇ ਦਾ ਬਣਿਆ ਵੀ ਮਿਲਾ ਜੁਲਾ ਮਿਸ਼ਰਣ ਜਿਹੜਾ ਸਹਿ ਤਿਆਰ ਹੋ ਸਕਦਾ, ਮਸਾਲਾ ਮਿਸ਼ਰਣ ਤਿਆਰ ਹੋ ਸਕਦਾ, ਕਨੇ ਸੋਗੀ ਹਲਦੀ, ਕਨੇ ਲਾਲ ਮਿਰਚ ਪਾਊਡਰ ਦੀ ਪੈਕਿੰਗ ਵੀ ਹੈ ਜਿਹੜੀ ਹੈ ਸਹਿ ਇੱਕ ਅੱਛਾ ਵਿਕਲਪ ਹੋ ਸਕਦੀ।
0: ਬਿਲਕੁਲ ਦੇਖਾ ਭਈ, ਆਪਣੇ ਸਥਾਨੀ ਉਤਪਾਦਾਂ ਦੀ ਮੰਗ ਜੇ ਬੜੀ ਜ਼ਿਆਦਾ ਹੈ, ਹਰ ਕੋਈ ਲੋਕ ਚਾਹਦੇ ਕਿ ਤੈਨੂੰ ਅੱਛੇ ਉਤਪਾਦ ਮਿਲਣ, ਤਿੰਨੇ ਸਿਹਤ ਜੇ ਅੱਛੀ ਰਹੋ, ਅਤੇ ਇਸ ਵਾਸਤੇ ਜ਼ਰੂਰੀ ਹੈ ਕਿ ਸ਼ੁਰੂਆਤ ਕਰਨਾ। ਤੁਸੀਂ ਹੁਣ ਜੈਮ ਕਈਆਂ ਨਹੀਂ ਆਉਂਦੇ ਬਣਾਉਣੇ, ਤਾਂ ਤੂੰ ਜਿਹੜੇ ਸਵੈ ਸਹਾਇਤਾ ਸਮੂਹ ਨੇ ਜੁੜ ਗਏ, ਤਾਂ ਤੁਸੀਂ ਕਈ ਸਾਰੇ ਜਿਹੜੇ ਗਰੁੱਪ ਹੁੰਦੇ, ਕਈ ਤੁਹਾਡੀ ਮਤਲਬ ਟ੍ਰੇਨਿੰਗ ਚੱਲਦੀ ਹੋਈ, ਤਾਂ ਤੂੰ ਤਾਂ ਹੀ ਸਿੱਖੀ ਪਾਉਣਾ ਆ। ਬਸ ਉਹ ਹੀ ਹੁੰਦੀ ਕਿ ਸ਼ੁਰੂਆਤ ਕਰਨ ਦੀ ਇੱਕ ਲਲਕ ਜਿਗਿਆਸਾ, ਤਾਂ ਤੂੰ ਕਿਸੇ ਵੀ ਖੇਤਰ 'ਚ ਇਸੇ ਅੱਗੇ ਬੜੀ ਆਉਂਦੇ ਹਨ, ਤਾਂ ਆਉਂਦੀਆਂ ਸਖੀਆਂ ਜੀ ਇਸ ਹਰਿਆਲੀ 'ਚ ਖੁਸ਼ ਹੋਈ ਕਰਨੇ, ਆਪਣੇ ਸੁਪਨੇ ਜੋ ਪੂਰਾ ਕਰਨੇ ਸ਼ੁਰੂਆਤ ਜੇ ਕਰੀ ਸਕਦੀਆਂ ਹੀਆਂ, ਕਈਆਂ ਕਰੀ ਵੀ ਦਿੱਤੀ, ਕਹਿੰਦੇ ਜੋ ਕਰਨਾ ਚਾਹੁੰਦੀ ਤਿੰਨਾਂ ਵਾਸਤੇ ਦੇਖਿਆ, ਇਤਨੇ ਸਾਰੇ ਵਿਕਲਪ ਤੂੰ ਦੱਸਦੀ ਧਿਆਨ ਇਸ ਕਾਰਜਕ੍ਰਮ 'ਚ।
1: ਜੀ
0: ਤਾਂ ਵੀ ਕਾਰਜਕ੍ਰਮ ਇਤਨੀ ਸਾਰੀ ਜਾਣਕਾਰੀਆਂ ਹੈ ਆਪਣੀ ਭੈਣਾਂ ਨੇ ਸਾਂਝਾ ਕਰਾਏ, ਤਾਂ ਹੁਣ ਕਾਰਜਕ੍ਰਮ 'ਚ ਸਾਂਝਾ ਕਰਦਿਆਂ ਨੇ ਇੱਕ ਹੋਰ ਲੋਕ ਗੀਤ।

0: ਲੈ ਜੀ, ਇਹ ਤਾਂ ਹੈ ਸੁਣਿਆ ਮਿਸ਼ਰਾ ਜੀ ਆ ਲੋਕ ਗੀਤ ਕਨੇ। ਹੁਣ ਲੋਕ ਗੀਤਾਂ ਤੇ ਬਾਤ ਕਰਦੇ ਅਗਲੀ ਗੱਲਬਾਤ।
1: ਹਾਂ ਤਾਂ ਦੇਖ ਭਈ, ਕਾਰਿਕ੍ਰਮ ਵਿੱਚ ਗੱਲਾਂ ਬਾਤਾਂ ਜੀ ਅਸੀਂ ਆਹਦੀਆਂ ਕੰਮਾਂ ਦੀਆਂ ਹੀ ਹੁੰਦੀਆਂ ਨਾ, ਕਹਿੰਦੇ ਅੱਜ ਵੀ ਆਹ ਜਿਹੜੀ ਕੰਮਾਂ ਦੀ ਗੱਲਬਾਤ ਕਰਨੀ ਸਹਿ ਕਰਨੀ ਪਸ਼ੂ ਪਾਲਕ ਭਾਈ ਭੈਣਾਂ ਨੇ।
0: ਬਿਲਕੁਲ ਜੀ, ਦਿੱਖਾਂ ਪਈ ਪਸ਼ੂ ਪਾਲਕ ਭਾਈ ਭੈਣਾਂ ਦਾ ਸਾਰਿਆਂ 'ਤੇ ਵੱਡੀ ਗੱਲ ਹੁੰਦੀ ਖਰੀਦ ਫਰੋਖਤ ਦੀ। ਕਈ ਵਾਰ ਅਸੀਂ ਪਸ਼ੂ ਖਰੀਦਦੇ, ਕਈ ਵਾਰੀ ਪਸ਼ੂ ਜੀ ਅਸੀਂ ਅਸੀਂ ਵੇਚਦੇ ਹਨ, ਕਹਿੰਦੇ ਜਾਲੀ ਵੀ ਪਸ਼ੂ ਖਰੀਦਦੇ ਜਾਂ ਵੇਚਦੇ ਹਨ ਤਾਂ ਆਹ ਜੋ ਜੀ ਆ ਅਸੀਂ ਪਸ਼ੂਆਂ ਦਾ ਪਰਿਵਹਨ ਤਾਂ ਕਰਨੇ ਪਾਉਂਦਾ ਹੀ ਹੈ ਆ। ਇਹੜਾ ਤਾਂ ਆਇਆ ਨਹੀਂ ਹੈ ਭਾਈ ਵੀ ਨੇੜੇ ਨੇੜੇ ਪਰਿਵਹਨ ਹੋ, ਨੇੜੇ ਹੋ ਤਾਂ ਚੱਲ ਕੁਨ ਕੀ ਚਲਾਏ ਨੇ ਪਸ਼ੂ ਜੋ ਲਈ ਗਏ ਹਨ, ਪਰ ਪਸ਼ੂ ਜੀ ਆ ਅਸੀਂ ਇੱਕੀ ਗ੍ਰਾਂ 'ਤੇ ਦੂਏ ਗ੍ਰਾਂ ਜੋ ਜਾਂ ਇੱਕੀ ਸ਼ਹਿਰ 'ਤੇ ਦੂਏ ਸ਼ਹਿਰ ਜੋ ਇੱਕੀ ਰਾਜੇ 'ਤੇ ਦੂਏ ਰਾਜੇ ਜੋ ਵੀ ਲੈਣੇ ਪਈ ਜਾਂਦਾ ਹੀ ਹੈ ਆ।
1: ਹਾਂ ਤਾਂ ਉਸ ਟਾਈਮ ਜੀ ਅਸੀਂ ਆਹ ਜੋ ਕੁਛ ਸਾਵਧਾਨੀ ਜਿਹਾ ਵਰਤਣਾ ਬੜਾ ਜ਼ਰੂਰੀ ਹੈ, ਕਿਉਂਕਿ ਅਗਰ ਪਰਿਵਹਨ ਦੇ ਸਹੀ ਤਰੀਕੇ ਨਹੀਂ ਕੀਤੇ ਜਾਣ ਨਾ ਤਾਂ ਪਸ਼ੂ ਜੋ ਜੀ ਅਸੀਂ ਚੋਟ ਲੱਗੀ ਸਕਦੀ, ਤਣਾਅ ਬੜੀ ਸਕਦਾ, ਕਨੇ ਕਦੀ ਕਦੀ ਜੀ ਅਸੀਂ ਪਸ਼ੂ ਦੀ ਮ੍ਰਿਤਯੂ ਵੀ ਹੋਈ ਸਕਦੀ। ਤਾਂ ਆਹ ਜੋ ਪਸ਼ੂ ਪਰਿਵਹਨ ਦੇ ਦੌਰਾਨ ਜੀ ਅਸੀਂ ਸੁਰੱਖਿਆ ਕਨੇ ਕਲਿਆਣ ਦੇ ਸਾਰੇ ਹੀ ਨਿਯਮਾਂ ਦਾ ਪਾਲਣ ਜੀ ਅਸੀਂ ਜ਼ਰੂਰ ਕਰਨਾ ਚਾਹੀਦਾ।
0: ਬਿਲਕੁਲ ਜੀ, ਤਾਂ ਸਾਰੇ ਤੋਂ ਪਹਿਲੇ ਗੱਲਬਾਤ ਕਰ ਲੈਂਦੇ ਹਨ ਵੀ ਪਰਿਵਹਨ 'ਤੇ ਪਹਿਲੇ ਜੇ ਅਸੀਂ ਆਹ ਜੋ ਕਿਹੜੀ ਕਿਹੜੀ ਸਾਵਧਾਨੀਆਂ ਵਰਤਣੇ ਚਾਹੀਦੀ ਹੈ। ਤਾਂ ਪਰਿਵਹਨ 'ਤੇ ਪਹਿਲੇ ਸਜ ਸਾਰੇ 'ਤੇ ਪਹਿਲੀ ਸਾਵਧਾਨੀ ਸਹੀ ਵੀ ਪਸ਼ੂਆਂ ਦੇ ਸਵਾਸਥ ਦੀ ਜਾਂਚ ਕਰੀ ਲੈਣੀ। ਪਰਿਵਹਨ 'ਤੇ ਪਹਿਲੇ ਪਸ਼ੂਆਂ ਦਾ ਸਵਾਸਥ ਪ੍ਰੀਖਣ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੁੰਦਾ, ਕਿਉਂਕਿ ਬਿਮਾਰ, ਘਾਇਲ ਜਾਂ ਫਿਰ ਜ਼ਿਆਦਾ ਕਮਜ਼ੋਰ ਜਾਂ ਗਰਭ ਅਵਸਥਾ ਦੇ ਅੰਤਿਮ ਚਰਣਾਂ 'ਚ ਸਜੇ ਪਸ਼ੂ ਮੌਜੂਦ ਹੁੰਦੇ ਤਿੰਨਾਂ ਦੀ ਯਾਤਰਾ ਜੇ ਆਹ ਜੋ ਨਹੀਂ ਕਰਵਾਉਣੀ ਚਾਹੀਦੀ ਹੈ। ਕਨੇ ਆਵਸ਼ਕ ਟੀਕਾਕਰਨ, ਕਨੇ ਸਵਾਸਥ ਪ੍ਰਮਾਣ ਪੱਤਰ ਆਹ ਜੋ ਜੇ ਅਸੀਂ ਸੌਗੀ ਰੱਖਣੇ ਚਾਹੀਦਾ। ਦੂਜੀ ਗੱਲ ਲਈ ਆਹ ਜੋ ਇੱਕ ਸਹੀ ਵਾਹਨ ਦਾ ਚੈਨ ਜੇ ਅਸੀਂ ਕਰਨੇ ਚਾਹੀਦਾ। ਅਗਰ ਅਸੀਂ ਆਪਣੇ ਪਸ਼ੂ ਦਾ ਪਰਿਵਹਨ ਕਰਾ ਦੇ ਤਾਂ ਪਸ਼ੂਆਂ ਵਾਸਤੇ ਜੇ ਅਸੀਂ ਸਾਫ਼ ਸੁਥਰਾ, ਮਜ਼ਬੂਤ ਕਨੇ ਹਵਾਦਾਰ ਵਾਹਨ ਜੇ ਅਸੀਂ ਹੋਣੇ ਚਾਹੀਦਾ। ਵਾਹਨ 'ਚ ਅਗਰ ਪਸ਼ੂ ਜੇ ਅਸੀਂ ਫਿਸਲਦਾ ਤਾਂ ਤਿਸੋ ਰੋਕਣੇ ਵਾਸਤੇ ਜੇ ਅਸੀਂ ਫਰਸ਼ਾਂ ਪਰ ਆਹੇ ਭੂਸਾ, ਰੇਤ ਜਾਂ ਫਿਰ ਰਬੜ ਮੈਟ ਜੇ ਅਸੀਂ ਵਿਛਾਈ ਸਕਦੇ ਹਨ। ਸੌਗੀ ਸੌਗੀ ਅੱਛੀ ਰੋਸ਼ਨੀ ਕਨੇ ਹਵਾ ਦੀ ਵਿਵਸਥਾ ਜੇ ਅਸੀਂ ਵੀ ਪਸ਼ੂ ਜੋ ਹੋਣੇ ਚਾਹੀਦੀ। ਦੂਜੀ ਗੱਲ ਸਜੇ ਆਹਾਂ ਪਸ਼ੂ ਪਰਿਵਹਨ 'ਤੇ ਪਹਿਲੇ ਧਿਆਨ ਰੱਖਣੀ ਸੇ ਇਹੀ ਪਈ ਜਿਸ ਵਾਹਨਾਂ 'ਚ ਆਹੇ ਪਸ਼ੂਆਂ ਜੋ ਭੇਜਾ ਰਹੇ ਤਿਸ ਵਾਹਨਾਂ 'ਚ ਜੇ ਆ ਸੇ ਪਸ਼ੂਆਂ ਦੀ ਕਸ਼ਮਤਾ ਦੇ ਅਨੁਸਾਰ ਹੀ ਸੇ ਹੋਣੇ ਚਾਹੀਦੇ। ਇਹੜਾ ਨਹੀਂ ਆ ਪਈ ਬੜੇ ਸਾਰੇ ਪਸ਼ੂ ਜੇ ਅਸੀਂ ਇਕੱਠੇ ਇੱਕੀ ਵਾਹਨਾਂ 'ਚ ਭਰੀ ਦੇਣ, ਕਨੇ ਹਰ ਪਸ਼ੂ ਜੋ ਖੜ੍ਹੇ ਹੋਣੇ ਕਨੇ ਬੈਠਣੇ ਵਾਸਤੇ ਜੇ ਆ ਸੇ ਪ੍ਰਿਆਪਤ ਸਥਾਨ ਮਿਲਣੇ ਚਾਹੀਦਾ। ਇਹ ਤਾਂ ਗੱਲਬਾਤ ਹੋਈ ਵੀ ਪਰਿਵਹਨ 'ਤੇ ਪਹਿਲੇ ਆਹ ਜੋ ਜੇ ਅਸੀਂ ਇਹਨਾਂ ਗੱਲਾਂ ਦਾ ਸਾਵਧਾਨੀਆਂ ਦਾ ਧਿਆਨ ਰੱਖਣੇ ਚਾਹੀਦਾ।
1: ਹਾਂ, ਕਹਿੰਦੇ ਪਰਿਵਹਨ ਦੇ ਦੌਰਾਨ ਤਲੇ ਜੀ ਆਹਾਂ ਲੈ ਕੇ ਜਾ ਦਿੱਤੀ ਨਾ ਜੋ ਇਸ ਦੌਰਾਨ ਕਿਆ ਸਾਵਧਾਨੀ ਜਿਹੀ ਵਰਤਣਾ ਚਾਹੀਦੀਆਂ। ਤਾਂ ਪਹਿਲੀ ਗੱਲ ਤਾਂ ਇਹ ਕਿ ਪਸ਼ੂਆਂ ਜੋ ਆਰਾਮਦਾਇਕ ਸਥਿਤੀ 'ਚ ਜੀ ਰੱਖਣਾ। ਕਈ ਵਾਰੀ ਕਿਆ ਕਰਦੇ ਕਿ ਜੀ ਜੀ ਆਹ ਲੈ ਕੇ ਜਾ ਦੇ ਤਾਂ ਪਸ਼ੂਆਂ ਜੋ ਰੱਸੀਆਂ ਨੇ ਕੱਸੀ ਕੇ ਬੰਨ੍ਹ ਦਿੰਦੇ, ਤਾਂ ਦੇਖਾ ਵੀ ਕੱਸੀ ਨੇ ਜੀ ਪਸ਼ੂ ਜੋ ਨਹੀਂ ਬੰਨਣਾ ਚਾਹੀਦਾ। ਕਹਿੰਦੇ ਵੱਡੇ ਕਹਿੰਦੇ ਛੋਟੇ ਪਸ਼ੂਆਂ ਜੋ ਅਲੱਗ ਅਲੱਗ ਰੱਖਣਾ ਚਾਹੀਦਾ। ਕਹਿੰਦੇ ਜਿਹੜੇ ਜੀ ਆਕ੍ਰਾਮਕ ਪਸ਼ੂ ਹੁੰਦੇ ਤਿੰਨਾਂ ਜੋ ਅਲੱਗ ਰੱਖਣਾ ਚਾਹੀਦਾ। ਇਸ ਤੋਂ ਇਲਾਵਾ ਭੋਜਨ ਕਹਿੰਦੇ ਪਾਣੀ ਦੀ ਵਿਵਸਥਾ ਵੀ ਜ਼ਰੂਰ ਹੋਣਾ ਚਾਹੀਦੀ। ਲੰਬੀ ਯਾਤਰਾ ਦੇ ਦੌਰਾਨ ਨਿਯਮਿਤ ਅੰਤਰਾਲਾਂ ਪਰ ਪਸ਼ੂ ਜੋ ਪਾਣੀ ਪਿਲਾਉਣਾ ਚਾਹੀਦਾ। ਆਵਸ਼ਕਤਾ ਅਨੁਸਾਰ ਚਾਰਾ ਕਨੇ ਭੋਜਨ ਜੀ ਅਸੀਂ ਉਪਲਬਧ ਕਰਵਾਉਣਾ ਚਾਹੀਦਾ, ਕਿ ਗਰਮੀ ਦੇ ਦੌਰਾਨ ਅਗਰ ਯਾਤਰਾ ਕਰਾ ਦੇ ਤਾਂ ਅਤਿਰਿਕਤ ਪਾਣੀ ਦੀ ਵਿਵਸਥਾ ਜੀ ਅਸੀਂ ਜ਼ਰੂਰ ਹੋਣਾ ਚਾਹੀਦੀ।
0: ਬਿਲਕੁਲ ਜੀ, ਸੌਗੀ ਸੌਗੀ ਆਹ ਜੋ ਇਹ ਵੀ ਧਿਆਨ ਰੱਖਣਾ ਚਾਹੀਦਾ ਵੀ ਸਹਿਜੇ ਅਸੀਂ ਗੱਡੀ ਜਾਂ ਫਿਰ ਜਿਸ ਵੀ ਵਾਹਨ 'ਚ ਜੇ ਅਸੀਂ ਪਸ਼ੂ ਚੜ੍ਹਾਏ ਰਹਿ ਨਾ ਕਨੇ ਤੁਸੀਂ ਚਲਾਉਂਦੇ ਹਨ ਤਾਂ ਤਿਸ ਵਾਹਨ ਜੋ ਜੇ ਅਸੀਂ ਤੇਜ਼ ਗਤੀਆਂ ਪਰ ਨਹੀਂ ਚਲਾਉਣਾ ਹੀ ਆ, ਅਚਾਨਕ ਬ੍ਰੇਕ ਨਹੀਂ ਲਗਾਉਣੀ, ਤੇਜ਼ੀ ਨੇ ਮੋੜਨੀ ਜੇ ਅਸੀਂ ਕੱਟਣਾ ਹੀ ਹੈ ਆ, ਤਾਂ ਇਹਨਾਂ ਚੀਜ਼ਾਂ 'ਤੇ ਆਹਾਂ ਬਚਣਾ। ਖਰਾਬ ਕਨੇ ਉਬੜ ਖਾਬੜ ਜੇ ਰਸਤੇ ਹੋਣੇ ਤਿੰਨਾਂ ਪਰ ਆਹਾਂ ਜੋ ਸਾਵਧਾਨੀ ਪੂਰਵਕ ਵਾਹਨ ਜੇ ਅਸੀਂ ਚਲਾਉਣੇ ਚਾਹੀਦੇ ਹੀ ਆ। ਕਨੇ ਗਰਮੀਆਂ 'ਚ ਸਵੇਰੇ ਜਾਂ ਸੰਝ ਕੇ ਟਾਈਮਾਂ 'ਚ ਅਸੀਂ ਯਾਤਰਾ ਕਰਨਾ ਜ਼ਿਆਦਾ ਸੁਵਿਧਾਜਨਕ ਆ। ਕਨੇ ਸਰਦੀਆਂ ਦੇ ਟਾਈਮਾਂ 'ਚ ਪਸ਼ੂਆਂ ਜੋ ਜੇ ਅਸੀਂ ਠੰਡ 'ਤੇ ਬਚਾਉਣ ਦੀ ਵਿਵਸਥਾ ਵੀ ਆਹਾਂ ਜੋ ਜੇ ਅਸੀਂ ਕਰਨੇ ਚਾਹੀਦੀ। ਕਨੇ ਧੀਆਂ ਜੇ ਅੱਜ ਕੱਲ੍ਹ ਵਰਖਾ ਦਾ ਮੌਸਮ ਹੋ ਹੀ ਰਹੀ ਆ, ਤਾਂ ਇਸ ਮੌਸਮਾਂ ਦੇ ਟਾਈਮਾਂ 'ਚ ਪਸ਼ੂਆਂ ਜੋ ਭੀਗਣੇ 'ਤੇ ਆਹਾਂ ਜੋ ਬਚਾਉਣੇ ਚਾਹੀਦੇ ਹੀ ਆ। ਕਈ ਵਾਰੀ ਪਸ਼ੂ ਜੇ ਅਸੀਂ ਭੀਗੀ ਜਾਂਦਾ ਤਾਂ ਤਿਸ 'ਤੇ ਜੀ ਅਸੀਂ ਦੂਸਰੇ ਬਿਮਾਰ ਹੋਣੇ ਦਾ ਖਤਰਾ ਜੀ ਅਸੀਂ ਬਣੇ ਰਹਿੰਦਾ ਹੀ ਆ।
1: ਕਨੇ ਇਹ ਗੱਲਾਂ ਦਾ ਵੀ ਧਿਆਨ ਹੋਣਾ ਚਾਹੀਦਾ ਵੀ ਪਸ਼ੂਆਂ ਜੋ ਦੁਰਘਟਨਾ 'ਤੇ ਜੀ ਅਸੀਂ ਆਹਾਂ ਕਿਵੇਂ ਬਚਾਉਣਾ, ਤਾਂ ਤਿਸ ਟਾਈਮ ਜੀ ਪਸ਼ੂਆਂ ਜੋ ਚੜਾਉਂਦੇ ਜਾਂ ਉਤਾਰਦੇ ਤਾਂ ਆਹ ਜੋ ਮਜ਼ਬੂਤ ਰੈਂਪ ਦਾ ਪ੍ਰਯੋਗ ਜੀ ਅਸੀਂ ਕਰਨਾ ਚਾਹੀਦਾ। ਕਹਿੰਦੇ ਪਸ਼ੂਆਂ ਜੋ ਮਾਰੀ ਕੇ ਜਾਂ ਡਰਾਈ ਕੇ ਜਿਹੜੇ ਜੀ ਵਾਹਨ ਹੈ ਤਿਸ ਵਿੱਚ ਨਹੀਂ ਚੜਾਉਣਾ ਚਾਹੀਦਾ। ਕਹਿੰਦੇ ਰੈਂਪ ਪਰ ਫਿਸਲਣ ਜੀ ਅਸੀਂ ਨਹੀਂ ਹੋਣਾ ਚਾਹੀਦੀ।
0: ਬਿਲਕੁਲ ਜੀ, ਯਾਤਰਾ ਦੇ ਦੌਰਾਨ ਜੇ ਅਸੀਂ ਟਾਈਮਾਂ टाइमा पर पशुआ की स्थिति की जाँच जी असं अह जो करद रहने चाहिए। अगर कोई पशु घायल या बीमार अह जो दुस्सा रही है या तो तीसरा तुरंत उपचार जी असें उसी जगह करी देना। बाहन जी असें प्राथमिक उपचार किट जी असें अह जो जरूर रखने चाहिए। पशु चिकित्सक जानकारी जी असें अह जो रखने चाहिए। दुर्घटना अगर कोई घटी जाती है तो दुर्घटना की स्थिति पशुआ जो एकदम सुरक्षित स्थान पर जैसे यहाँ जो ले जाने चाहिए।
1: हाँ करे कानूनी नियमों का भी पालन करना चाहिए। दिखा पे पशु परिवहन से संबंधित सरकारी नियमों कने पशु कल्याण मानक का पालन जैसे करना चाहिए। आवश्यक अनुमति कने दस्तावेज जैसे अहां जो सौगी रखना चाहिए। कने परिवहन के दौरान होने वाली जी सामान्य दुर्घटनाएं जी जी वाहन दुर्घटना के कारण चोट लगना या जी कई बार होंगे पे दम घुटी आंदा या ज्यादा गर्मियों ने जी से प्रभावित हो जाते।
0: इसके अलावा दिखा पे अत्यधिक तनाव दे वजह जैसे स्वास्थ्य खराब हो सकता, पशुओं के बीच आपसी लड़ाई या फिर कुचलने ते भी चोट लगी सकती। तो परिवहन के दौरान होने वाली ये सामान्य दुर्घटनाएं इन्हें अहें जी सह निपटी सकते हैं। सौगी सौगी पशु परिवहन वास्ते जैसे कुछ महत्वपूर्ण सुझाव भी है। इन्हें सुझावों पर अगर अहें काम करना, इन्हें सुझावों पर अमल करिए तो हमारे पशु जैसे बिल्कुल सुरक्षित रहना, तीसरी यात्रा जैसे भी सुरक्षित होनी आई। तो यात्रा से पहले पशु जो जी असें तो हाँ पर्याप्त आराम देना ही है। एड़ा नहीं पे पशु जी असें जिससे अहें काम करवाया ही है या फिर कुछ और जो असें आराम नहीं दसो मिल लिया रहा पी तो पशु जो पहले आराम कराना बड़ा जरूरी आ। कने वाहन की तकनीकी जांच जी असें जरूर करी लैनी। तीसरी ब्रेक टायर लाइट इन्हें जो तकनीकी जांच जरूर होनी चाहिए ताकि जाली पशु परिवहन करा दे हो तो गड्डी किसी तरह की कोई खराबी जी से नहीं आओ। सौगी सौगी लंबी दूरी की यात्रा चाह के करना पे बिच बिच जैसे विश्राम कर लेना ही है या बिच बिच अहें रुकी सकते हैं। पशुओं सौगी अह जो मानवीय व्यवहार जैसे करने चाहिए। कने किसी भी आपात स्थिति ते पहले दी अह जो जैसे तैयारी रखनी चाहिए।
1: ये तो गलबात अह की पे पशु परिवहन के दौरान अह जो क्या क्या सावधानी जैसे बरतना चाहिए क्योंकि इस दौरान जी उचित योजना सुरक्षित वाहन पर्याप्त भोजन पानी नियमित निगरानी कने सुरक्षा नियमों का पालन करके दुर्घटनाओं जो जैसे यहाँ काफी हद तक रोक ही सकते हैं।
0: बिल्कुल कने पशुओं की सुरक्षा कने कल्याण जो प्राथमिकता देना जी से हर पशुपालक कने परिवहन करता दी से जिम्मेदारी होंगी आई तो हाँ अपनी जिम्मेदारी जी से भाई सही तरीके ने निभानी ताकि पशु जी से सुरक्षित एक स्थान ते दूजे स्थान तक जी असें जाई सकना।
1: हाँ

0: जीवन भाई, खेतों के सामने खड़े होकर क्यों मुस्कुरा रहे हो?
1: अरे भाई, खुशी तो होगी। अब हमें हमारी मेहनत के अच्छे दाम जो मिल रहे हैं। किसानों की भलाई के बारे में सोचते हुए हमारे मुख्यमंत्री ठाकुर सुखविंद्र सिंह सुक्खू ने पहली बार प्राकृतिक खेती से तैयार फसलों के लिए MSP तय की है, और इन फसलों के लिए MSP देने वाला हिमाचल देश का पहला राज्य है। इस साल से सरकार ने प्राकृतिक खेती से तैयार गेहूं का न्यूनतम समर्थन मूल्य 60 रुपए से बढ़ाकर 80 रुपए प्रति किलोग्राम, मक्की का समर्थन मूल्य 40 रुपए से बढ़ाकर 50 रुपए प्रति किलोग्राम तथा कच्ची हल्दी का समर्थन मूल्य 90 रुपए से बढ़ाकर 150 रुपए प्रति किलोग्राम किया है। पांगी घाटी में प्राकृतिक रूप से उगाए जा रहे जौ की MSP को 60 रुपए से बढ़ाकर 80 रुपए प्रति किलोग्राम किया है। पहली बार अदरक के लिए 30 रुपए प्रति किलोग्राम का समर्थन मूल्य निर्धारित किया गया है। राज्य में बीज गाँव तैयार किया जाएगा, जिसमें किसान पारंपरिक बीजों का उत्पादन करेंगे। और भी सुनो भाई, प्रदेश में राज्य किसान आयोग बनाया जाएगा, जिससे हम अपनी मांगों को सरकार तक और आसानी से पहुंचा पाएंगे। मुख्यमंत्री ठाकुर सुखविंद्र सिंह सुक्खू रख रहे हैं किसानों की जरूरतों का ख्याल, और समृद्ध किसान बना रहे हिमाचल की पहचान।
2: गांव का करके विकास, आत्मनिर्भर राज्य की दिशा में सरकार कर रही सार्थक प्रयास। सूचना एवं जनसंपर्क विभाग, हिमाचल प्रदेश सरकार द्वारा जनहित में जारी।
3: आकाशवाणी दे हमीरपुर केंद्र ते तुहे सुणा दे कार्यक्रम रौनकां गराईंदियां। ਤਾਂ ਸ਼ਰੋਤਿਓ, ਅੱਜ ਕੀ ਰੌਣਕਾਂ ਗਰਾਈਂ ਦੀਆਂ ਕਾਰਜਕ੍ਰਮਾਂ 'ਚ ਇਹ ਗੱਲ ਕਰਾਂ ਦੇ ਹੀ ਕਿ ਤੂਹਾਂ 'ਚ ਐਸ ਹੈ ਹੁਣ ਬਰਸਾਤੀ ਦੇ ਮੌਸਮਾਂ 'ਚ ਆਪਣਾ ਖਿਆਲ ਰੱਖਣਾ, ਖਾਸ ਕਰ ਖੱਡਾਂ ਨਾਲਿਆਂ 'ਤੇ ਕਨੇ ਜਿਹੜੀਆਂ ਛੋਟੀਆਂ ਨਦੀਆਂ ਨੇ ਤਿੰਨਾਂ 'ਤੇ। ਤਾਂ ਬਿਲਕੁਲ ਜੀ, ਤੂਹ ਜੇ ਐਸ ਹੈ ਬਿਲਕੁਲ ਆਪਣਾ ਖਿਆਲ ਰੱਖ ਕੇ ਕਨੇ। ਇੱਕ ਗੱਲ ਹੋਰ ਜੇ ਈਸ ਹੈ ਮੇਰੇ ਮਨਾਂ 'ਚ ਇਹ ਆਉਂਦੀ ਹੀ ਕਿ ਦੇਖਾ, ਰੌਣਕਾਂ ਜੇ ਈਸ ਹੈ ਲੱਗਦੀ ਰਹਿਣਾ ਚਾਹੀਦੀ, ਤਾਂ ਤੂਹਾਂ ਅਗਰ ਬਰਸਾਤੀ 'ਚ ਆਪਣਾ ਖਿਆਲ ਨਹੀਂ ਰੱਖੀਏ ਤਾਂ ਰੌਣਕਾਂ ਭਲਾ ਕੀ ਆਉਣੀਆਂ। ਕਿਉਂਕਿ ਦੇਖਾ, ਬਰਸਾਤੀ ਦਾ ਮੌਸਮ ਹੁੰਦਾ, ਖਾਣੇ ਪੀਣੇ ਦਾ ਪਰਹੇਜ਼ ਨਹੀਂ ਕਰਦੇ, ਹੈ ਨਾ ਜੀ, ਤਾਂ ਇਸ ਕਾਰਨ ਕਿਆ ਬਿਮਾਰੀਆਂ ਜਾਂਦੀਆਂ। ਤਾਂ ਬਿਮਾਰੀਆਂ ਤੋਂ ਤੂਹਾਂ ਬਚਣਾ, ਗਿੱਲੇ ਕੱਪੜੇ ਨਹੀਂ ਪਾਉਣੇ। ਅਗਰ ਦੇਖਾ ਬਰਸਾਤੀ ਦੇ ਕਾਰਨ ਤੁਹਾਡਿਆਂ ਦੇ ਕੱਪੜੇ ਜੇ ਅਸੀਂ ਗਿੱਲੇ ਉਹੀ ਆਉਂਦੇ, ਦੇਖਾ ਆਉਣੇ ਹਨ, ਵਰਖਾ ਪਈ ਜਾਂਦੀ, ਕਹਿੰਦੇ ਬਰਸਾਤੀ ਜੇ ਅਸੀਂ ਛਤਰੂ ਵੀ ਇਤਨਾ ਜ਼ਿਆਦਾ ਕੰਮਾਂ ਨਹੀਂ ਆਉਂਦੇ ਹਾਂਦੇ, ਤਾਂ ਕਹਿੰਦੇ ਕਿ ਜਿਹੜੇ ਕਿਸਾਨ ਹਨ, ਕਹਿੰਦੇ ਜਿਹੜੇ ਗਰਾਂ ਦੇ ਮਾਤੜ ਸਾਥੀ ਹਨ, ਹੈ ਤਾਂ ਫਿਰ ਵੀ ਸਮਝਦੇ ਕਿ ਹਾਂਜੀ ਵਰਖਾ ਪੈਂਦੀ ਤਾਂ ਫਿਰ ਕਿਹੜਾ ਛਤਰੂ, ਕਹਿੰਦੇ ਬਿਲਕੁਲ ਵਰਖਾ ਦਿਵਸ 'ਤੇ ਜੇ ਅਸੀਂ ਸਿਜੀ ਆਉਂਦੇ, ਤਾਂ ਇਸ ਵੇਲੇ ਤੂੰ ਆਪਣੇ ਜੇ ਅਸੀਂ ਕੱਪੜੇ ਜ਼ਰੂਰ ਬਦਲਣੇ, ਕਹਿੰਦੇ ਜੇ ਆਪਣੇ ਆਪਾਂ ਜੋ ਦਾਏ ਕਹਿੰਦੇ ਜੇ ਅਸੀਂ ਤੌਲੀਏ ਨੇ ਭੰਜਾਉਣਾ, ਕਹਿੰਦੇ ਇਸ ਤੋਂ ਬਾਅਦ ਜੇ ਤੂੰ ਬਿਲਕੁਲ ਜੇ ਪਰੀ ਠੀਕ ਆਪਣੇ ਤਰੀਕੇ ਨੇ ਉਹੀ ਆਉਣਾ। ਕਿਉਂਕਿ ਅਗਰ ਤੁਸੀਂ ਦੇ ਨਹੀਂ ਕਰ ਗਏ ਤਾਂ ਕੱਪੜੇ ਪਾਏ ਰੱਖ ਗਏ, ਤਾਂ ਫਿਰ ਤੁਹਾਨੂੰ ਜੋ ਦੇਖਾ ਬਿਮਾਰ ਹੋਣ ਦੇ ਚਾਂਸਿਸ ਜੇ ਅਸੀਂ ਵਧੀ ਜਾਂਦੇ। ਤਾਂ ਤੂਹਾਂ ਕੋਸ਼ਿਸ਼ ਇਹ ਕਰਨੀ ਕਿ ਬਿਮਾਰ ਨਹੀਂ ਹੋਣਾ। ਕਹਿੰਦੇ ਦੂਜੀ ਗੱਲ ਇਹ ਬਾਸੀ ਖਾਣਾ ਨਹੀਂ ਖਾਣਾ, ਜਿਹੜਾ ਬਾਹਿਆ ਖਾਣਾ ਹੁੰਦਾ ਨਾ ਬਈ, ਇੱਕ ਦਿਨ ਚੱਲਿਆ, ਦੋ ਦਿਨ ਚੱਲਿਆ, ਤਿੰਨ ਦਿਨ ਚੱਲਿਆ, ਤਾਂ ਦੇ ਨਹੀਂ ਕਰਨਾ। ਕਿਉਂਕਿ ਦੇਖਾ ਹੁਣ ਬਰਸਾਤੀ ਦਾ ਮੌਸਮ ਹੈ, ਇਸ ਸਾਹਾਂ ਦੀ ਜਠਰਗਨੀ ਜਿਹੀ, ਯਾਨੀ ਜਿਹੜੀ ਸਾਡੀ ਪੇਟਾਂ 'ਚ ਇੱਕ ਜਠਰਗਨੀ ਹੁੰਦੀ ਨਾ ਜੀ ਪੇਟੇ ਦੀ, ਇਹ ਥੋੜ੍ਹੀ ਜਿਹੀ ਕਮਜ਼ੋਰ ਫਸੀ ਪਈ ਜਾਂਦੀ, ਤਾਂ ਇਸ ਫਿਰ ਕਿਆ ਹੁੰਦਾ, ਹਾਂ ਦਾ ਜਿਹੜਾ ਖਾਣਾ ਹੈ ਜਲਦੀ ਨਹੀਂ ਪਚਦਾ। ਤਾਂ ਜੇ ਖਾਣਾ ਜਲਦੀ ਨਹੀਂ ਪਚਗਾ ਤਾਂ ਥੋੜ੍ਹੀ ਦਿੱਕਤ ਹੋਣੀ, ਮੁਸ਼ਕਿਲ ਹੋਣੀ। ਤਾਂ ਖਾਣਾ ਦੇ ਖਾਣਾ ਸੇਡਾ ਜੇ ਆਰਾਮਾਂ ਨੇ ਪਚੀ ਜਾਏ, ਕਹਿੰਦੇ ਤੂਹੇ ਵੀ ਠੀਕ ਰਹਿਣ, ਕਹਿੰਦੇ ਰੌਣਕਾਂ ਤੂਹਾਂ ਦੇ ਚਿਹਰੇ ਪਰ ਲੱਗੀ ਰਹਿਣ। ਤਾਂ ਬਿਲਕੁਲ ਅਸਾਂ ਦੇ ਸਾਰੇ ਸਰੋਤੇ ਜੇ ਸਹੀਆਂ ਦਾ ਬੜੇ ਸਮਝਦਾਰ ਹਨ, ਕਹਿੰਦੇ ਬੜਾ ਖਿਆਲ ਰੱਖਦੇ ਆਪਣਾ, ਕਹਿੰਦੇ ਬਿਲਕੁਲ ਜਿਹੜਾ ਤੂਹਾਂ ਦਾ ਸਾਥੀ ਹੈ ਆਕਾਸ਼ਵਾਣੀ ਹਮੀਰਪੁਰ ਸਾਹਿਬ ਵੀ ਖਿਆਲ ਰੱਖਣ ਦੀ ਕੋਸ਼ਿਸ਼ ਕਰਦਾ ਤੂਹਾਂ ਦੀ, ਕਹਿੰਦੇ ਤੂਹਾਂ ਜੋ ਜੇ ਐਸ ਹੈ ਬਿਲਕੁਲ ਜਿਹੜੀ ਜਾਣਕਾਰੀਆਂ ਦਿੰਦਾ ਰਹਿੰਦਾ ਟਾਈਮੇ ਟਾਈਮੇ ਪ੍ਰਤ, ਕਹਿੰਦੇ ਹਾਂ ਜੋ ਪਤਾ ਹੈ ਕਿ ਤੂਹੇ ਇਹਨਾਂ ਜਾਣਕਾਰੀਆਂ ਜੋ ਜੇ ਐਸ ਆਪਣੀ ਜ਼ਿੰਦਗੀ 'ਚ ਵੀ ਉਤਾਰਦੇ ਦੇ ਨਹੀਂ ਵੇਖੀ, ਕਹਿੰਦੇ ਸੁਣੀ, ਕਹਿੰਦੇ ਦੂਏ ਕਹਿੰਦੇ ਘੜੀ ਤੀ ਦੇ ਨਹੀਂ ਹੁੰਦਾ। ਕਿਉਂਕਿ ਅਸਾਂ ਦੇ ਬੜੇ ਸ਼ੈਲ ਸਰੋਤ ਹਨ, ਬੜੇ ਵਧੀਆ ਹਨ, ਕਹਿੰਦੇ ਸਾਰੇ ਸੁਣਦੇ ਰਹਿੰਦੇ ਪ੍ਰੋਗਰਾਮ, ਕਹਿੰਦੇ ਸਾਂਝੋ ਦੱਸਦੇ ਵੀ ਹੈ, ਕਿਉਂਕਿ ਅਸਾਂ ਦੇ ਪ੍ਰੋਗਰਾਮ 'ਤੇ ਨਾ ਜੋ ਕਦੇ ਲੱਗੇ, ਕਿਆ ਨਹੀਂ ਲੱਗਿਆ, ਕਿਆ ਛੈੜ ਲੱਗਿਆ, ਕਹਿੰਦੇ ਬਿਲਕੁਲ ਜੀ ਇਹ ਸਾਰੀ ਗੱਲਾਂ ਇਹ ਕਰਦੇ ਰਹਿੰਦੇ, ਕਹਿੰਦੇ ਬਿਲਕੁਲ ਹਾਂ। ਤਾਂ ਇਹ ਬੋਲਾ ਦੇ ਕਿ ਤੂਹੇ ਜੀ ਅਸੀਂ ਹਮੇਸ਼ਾ ਸਵਸਥ ਰਹਿਣ, ਖੁਸ਼ ਰਹਿਣ, ਮੁਸਕੁਰਾਉਂਦੇ ਰਹਿਣ, ਕਹਿੰਦੇ ਆਕਾਸ਼ਵਾਣੀ ਹਮੀਰਪੁਰ ਨੇ ਇਵੇਂ ਹੀ ਜੁੜੇ ਰਹਿਣ।

ਤਾਂ ਸ਼ਰੋਤਿਓ ਬਿਲਕੁਲ ਜੀ, ਰੌਣਕਾਂ ਗਰਾਈਂਦੀਆਂ ਕਾਰਜਕ੍ਰਮਾਂ 'ਚ ਅੱਜ ਅਸੀਂ ਤੁਹਾਨੂੰ ਗੱਲ ਕੀਤੀ ਬਰਸਾਤੀ ਦੇ ਮੌਸਮਾਂ ਦੀ ਕਿ ਤੁਹਾਂ ਜੇ ਐਸੇ ਆਪਣਾ ਖਿਆਲ ਰੱਖਣਾ, ਕੰਨੇ ਖੱਡਾ ਨਦੀ ਨਾਲੇ ਦੇ ਕਿਨਾਰੇ ਨਹੀਂ ਜਾਣਾ। ਆਹਾਂ ਦੀ ਫਿਰ ਤੁਹਾਨੂੰ ਇਹ ਬੇਨਤੀ ਹੈ, ਕਨੇ ਆਪਣਾ ਖਿਆਲ ਰੱਖਣਾ, ਕਨੇ ਨਿਆਣੇ ਜੋ ਵੀ ਸਮਝਾਉਣਾ ਕਿ ਬੱਚਾ ਇੰਨੀਆਂ ਨਹੀਂ ਪਈ ਜਾਣਾ, ਕਿਤੇ ਵੀ ਨਹਾਉਣਾ, ਬਰਸਾਤੀ ਦਾ ਮੌਸਮ ਹੈ, ਥੋੜ੍ਹਾ ਸੰਭਲੀ ਨੇ, ਥੋੜ੍ਹਾ ਦਿੱਕੀ ਨੇ, ਕਨੇ ਆਪਣੀ ਸਿਹਤਾਂ ਦਾ ਖਿਆਲ ਜ਼ਰੂਰ ਰੱਖਣਾ। ਦੇਖਾਂ ਸਿਹਤ ਨਹੀਂ ਤਾਂ ਕੁਛ ਵੀ ਨਹੀਂ ਆ, ਸਿਹਤ ਹੀ ਆਹਾਂ ਦਾ ਜੇ ਐਸਾ ਇੱਕ ਬੋਲੀ ਲਿਆ ਤੁਸੀਂ ਸਾਰ ਤੇ ਵੱਡਾ ਧਨ ਹੈ, ਸਭ ਕੁਛ ਆ ਆਹਾਂ ਦੇ। ਅਗਰ ਆਹਾਂ ਦੀ ਸਿਹਤ ਨਹੀਂ ਹੈ ਤਾਂ ਇਹ ਫਿਰ ਕਿਆ ਹੈ? ਫਿਰ ਤਾਂ ਹੀ ਸਮਝਾ ਤੂੰ ਹੈ ਕਿ ਇੱਕ ਸਾਈਡਾਂ 'ਚ ਪਏ ਹਨ, ਕਨੇ ਆਹਾਂ ਦੀ ਸਿਹਤ ਖਰਾਬ ਹੈ, ਤਾਂ ਫਿਰ ਇੱਕ ਸੰਵੇਦਨਾ ਹੀ ਬੋਲਾ ਤੂੰ ਹੈ ਨਾ ਜੀ। ਕਨੇ ਸਿਹਤ ਵਧੀਆ ਹੈ, ਚੁਸਤ ਦਰੁਸਤ ਹੈ, ਤਾਂ ਤੁਸੀਂ ਸਾਰਿਆਂ ਦੇ ਕੰਮ ਆ ਦੇ, ਸਾਰਿਆਂ ਨੇ ਹਾਸੇ ਨੇ ਗਲਾ ਦੇ, ਮੁਸਕਰਾ ਦੇ, ਕਨੇ ਤੂੰ ਦੇ ਚਿਹਰੇ ਪਰ ਰੌਣਕਾਂ ਜਿਹੀ ਸੇ ਲੱਗ ਰਹਿੰਦੀ, ਕਨੇ ਗਲਾਣੇ ਬੋਲਣੇ ਦੀ ਰੌਣਕਾਂ ਵੀ ਲੱਗ ਰਹਿੰਦੀ। ਤਾਂ ਦੇਖਾਂ ਹੁਣ ਜੇ ਅਸੀਂ ਅੱਜ ਕਾ ਇਸ ਕਾਰਜਕ੍ਰਮਾਂ ਦਾ ਹੁਣ ਸਮੇਂ ਇੱਥੇ ਉਹਦਾ ਪੂਰਾ, ਤਾਂ ਤੁਸੀਂ ਸਾਰਿਆਂ ਜੋ ਬੋਲਦੇ ਰਾਮ ਰਾਮ। ਅਭੀ ਆਪ ਸੁਣ ਰਹੇ ਥੇ ਕਾਰਜਕ੍ਰਮ ਰੌਣਕਾਂ ਗਰਾਈਂਦੀਆਂ, ਆਕਾਸ਼ਵਾਣੀ ਕਾ ਹਮੀਰਪੁਰ ਕੇਂਦਰ ਐਫ ਐਮ ਬੈਂਡ 101.8 ਮੈਗਾਹਰਟਜ਼ ਪਰ ਸ਼ਾਮ ਕੇ 7:45 ਹੋਣੇ ਕੋ ਹੈ। ਅਬ ਸੇ ਥੋੜ੍ਹੀ ਦੇਰ ਮੇਂ ਆਪ ਆਕਾਸ਼ਵਾਣੀ ਕੇ ਸ਼ਿਮਲਾ ਕੇਂਦਰ ਸੇ ਪ੍ਰਾਦੇਸ਼ਿਕ ਸਮਾਚਾਰ ਸੁਣੇਂਗੇ।